0: ਬੜਾ ਗੁੱਸਾ ਦਿਖਾਇਆ।
1: ਯੇ ਲੈ ਆਪਣੀ ਲਕੁਟੀ ਕਮਲੀਆਂ, ਤੂਨੇ ਬਹੁਤ ਹੀ ਨਾਚ ਨਚਾਇਓ, ਮਈਆ ਮੋਰੀ ਮੈਂ ਨਹੀਂ ਮਾਨ ਦਿਖਾਇਓ।
0: ਵਿਸ਼ੇਸ਼ ਬਾਤ ਹੋ ਗਈ, ਕਨ੍ਹੱਈਆ ਕਾ ਗੁੱਸਾ ਵੀ ਸਹਿ ਲਿਆ ਮਾਂ ਨੇ। ਅੰਤ ਮੇਂ ਕਨ੍ਹੱਈਆ ਨੇ ਐਸੀ ਬਾਤ ਕਹਿ ਦੀ ਕੋਈ ਮਾਂ ਨਹੀਂ ਸੁਣ ਸਕਤੀ। ਆਂਖੋਂ ਮੇਂ ਆਂਸੂ ਆ ਗਏ ਕਨ੍ਹੱਈਆ ਕੇ, ਕਹਿਣੇ ਲੱਗੇ ਮਾਂ ਮੈਂ ਸਮਝ ਗਿਆ ਬਾਤ ਕਿਆ, ਯੇ ਮਾਖਣ ਕੀ ਬਾਤ ਨਹੀਂ, ਯੇ ਮਾਖਣ ਕਾ ਤੋ ਤੁਮਨੇ ਬਹਾਨਾ ਲਿਆ,
2: ਤੁਮਾਰੇ ਮਨ ਮੇਂ ਕਿਆ ਹੈ ਮੈਂ ਜਾਣ ਗਿਆ।
0: ਕਹਿਣੇ ਲੱਗੇ

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸੀ ਆਹੀ ਕੋ ਨਬਦ ਦਿਖਾਵੂ ਰੱਬ ਮੈਂ ਰੱਬ ਨੇ ਰਾਮ ਕੋ ਦਿਧਾ ਕੋ ਦਿਧਾ ਕੋ ਦਿਧਾ ਰੱਬ ਮੈਂ ਰੱਬ